ਕਿੱਦਾਂ ਦੱਸਾਂ ਤੂੰ ਇਹ ਸੋਹਣੀ ਹੀਰੀਏ, ਗੱਲ ਮਿੱਠੀ ਮਿੱਠੀ ਬੋਲ, ਬਜਣੇ ਦੇ ਤਾਸ਼ੇ ਢੋਲ। ਹਾਂਜੀ, ਮੈਸੇਜ ਆ ਗਿਆ ਜੀ ਤੁਹਾਡਾ, ਹਰੀ ਓਮ ਸਿੰਘ ਨੇ ਲਿਖਿਆ ਉੱਤਰ ਪ੍ਰਦੇਸ਼ ਬਿਜਨੌਰ ਸੇ, ਵਿਲੇਜ ਬੁਧਾਨਪੁਰ ਸੇ। ਮੈਂ ਕੋਸ਼ਿਸ਼ ਕਰਾਂਗਾ ਜੀ ਵੀਰ ਜੀ, ਹਰੀ ਓਮ ਜੀ, ਮੈਂ ਤੁਹਾਡੇ ਪਸੰਦ ਦਾ ਗਾਣਾ ਪਲੇ ਕਰ ਸਕਾਂ। ਬਟ ਪਹਿਲੇ ਕੁਛ ਇੱਕ ਰਿਕੁਐਸਟ ਆਈ ਹੋਈ ਹੈ, ਉਨਕੋ ਵੀ ਹਮਨੇ ਸਾਥ ਸਾਥ ਮੈਨੇ, ਕਿਉਂਕਿ ਮੈਨੇ ਔਨ ਏਅਰ ਕਹਿ ਦਿਆ ਹੈ ਤੋ ਮੁਝੇ ਉਸਕੋ ਔਨਰ ਕਰਨਾ ਪੜੇਗਾ, ਕਿਉਂਕਿ